0: ਸੌਂਪੇ ਤੇ ਆਖਿਆ ਕਿ ਸਰਕਾਰ ਸਰਹੱਦੀ ਇਲਾਕਿਆਂ ਦੇ ਵਿਕਾਸ ਕੀ ਤਰਜੀਹ ਦੇ ਰਹੀ ਹੈ। ਡੋਡਾ ਜ਼ਿਲ੍ਹੇ 'ਚ ਆਯੋਜਿਤ 2 ਦਿਨਾਂ ਦਾ ਲੈਵੈਂਡਰ ਉਤਸਵ ਸੰਪੰਨ, ਭਦਰਵਾਗੀ ਵੈਸ਼ਵਿਕ ਸਤਾ ਦਾ ਲੈਵੈਂਡਰ ਹੱਬ ਬਣਾਉਣੇ ਪਰ ਜ਼ੋਰ। ਸੈਲਸਫਾ ਮਹਿਕਮੇ ਆਸਿਆ ਰਾਮਬਨ 'ਚ ਗੂਲ ਮੇਲੇ ਦਾ ਆਯੋਜਨ, ਜਹਾਰਾ ਬੱਧੇ ਲੋਕ ਸੰਸਕ੍ਰਿਤੀ ਸੈਲਸਫਾ ਅਤੇ ਵਿਰਾਸਤ ਦਾ ਜਸ਼ਨ ਮਨਾਉਣ ਲਈ ਨਰਸਿੰਘਾ ਮੈਦਾਨ 'ਚ ਕਿੱਠੇ ਹੋਏ ਅਤੇ ਜੰਮੂ ਦੇ ਮਸ਼ਹੂਰ ਕਾਰਟੂਨਿਸਟ ਮਨੋਜ ਚੋਪੜਾ ਹੋਰੇ ਕੁੱਲ ਭਾਰਤ ਪਰਿਆਵਰਣ ਕਾਰਟੂਨ ਪ੍ਰਤੀਯੋਗਤਾ 'ਚ ਪਹਿਲਾ ਇਨਾਮ ਜਿੱਤੀਏ ਜੰਮੂ ਕਸ਼ਮੀਰ ਦਾ ਨਾਂ ਕੀਤਾ ਹੈ। ਹੁਣ ਖਬਰਾਂ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ।
1: ਸ਼ੁਕਰੀਆ ਕੁਨਾਲ। ਉਪਰਾਜਪਾਲ ਮਨੋਜ ਸਿਨਹਾ ਹੋਰੇ ਕੱਲ ਪੁੰਛ ਜ਼ਿਲ੍ਹੇ ਦੇ ਨੰਗਾਲੀ ਗ੍ਰਾਂ ਦਾ ਦੌਰਾ ਲਾਇਆ, ਜਿਸੀ ਵਾਈਬ੍ਰੈਂਟ ਗ੍ਰਾਂ ਦਾ ਦਰਜਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਗ੍ਰਾਂ ਦੇ ਲੋਕਾਂ ਕਨੇ ਗੱਲਬਾਤ ਕੀਤੀ ਤੇ ਸਬੰਧਿਤ ਅਧਿਕਾਰੀਆਂ ਕੋਲਾਂ ਵਿਕਾਸ ਕੰਮੇ ਬਾਰੇ ਤਫਸੀਲੀ ਜਾਣਕਾਰੀ ਹਾਸਲ ਕੀਤੀ। ਐਲ ਜੀ ਹੋਰੇ ਇਸ ਮੌਕੇ ਬੰਨੇ ਕਨੇ ਲਗਦੇ ਇਲਾਕਿਆਂ ਦੇ ਗ੍ਰਾਂ ਦੇ ਮਹੱਤਵ ਕੀ ਉਜਾਗਰ ਕਰਦੇ ਹੋਏ ਆਖਿਆ ਜੇ ਇਨੇਗੀ ਰਾਸ਼ਟਰ ਦੇ ਮੁੱਖ ਦੁਆਰ ਆਖਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਜੇ ਭਾਰਤ ਦੀ ਸੱਚੀ ਪਛਾਣ ਛੜੀ ਵੱਡੇ ਵੱਡੇ ਸ਼ਹਿਰਾਂ ਤੇ ਨਗਰਾਂ 'ਚ ਨਹੀਂ ਸਗੋਂ ਸਾੜੀਆਂ ਸੀਮਾਏ ਪਰ ਬਸਣੇ ਵਾਲੇ ਗ੍ਰਾਂ 'ਚ ਪਨਪਦੀ ਹੈ, ਤਾਂ ਗੈ ਇਨੇਗੀ ਰਾਸ਼ਟਰ ਦੇ ਗੌਰਵਸ਼ਾਲੀ ਪ੍ਰਵੇਸ਼ ਦੁਆਰ ਆਖਿਆ ਜਾਂਦਾ ਹੈ। ਉਪ ਰਾਜਪਾਲ ਹੋਰੇ ਭਰੋਸਾ ਦਵਾਇਆ ਜੇ ਸਰਕਾਰ ਐਸੇ ਗ੍ਰਾਂ ਗੀ ਵੱਡੇ ਸ਼ਹਿਰਾਂ ਵਾਲਾ ਲੇਖਾ ਹਰ ਸੁਵਿਧਾ ਕੰਨੇ ਲੈਸ ਕਰੀਏ, ਇਨੇਗੀ ਸਮ੍ਰਿੱਧ ਤੇ ਖੁਸ਼ਹਾਲ ਬਣਾਉਣ ਲਈ ਵਚਨੇ ਬੱਝੀ ਦੀ ਹੈ, ਜਿੱਥੇ ਹਰ ਪਰਿਵਾਰ ਦਾ ਪੂਰਾ ਪਰਾਤਾ ਵਿਕਾਸ ਹੋਇਆ ਤੇ ਬੱਚੇ ਨੌਜਵਾਨੇ ਤੇ ਮਹਿਲਾਏ ਗੀ ਇੱਕ ਬਰੋਬਰ ਦੇ ਮੌਕੇ ਥੋਨ। ਜਾਰੀ ਵਿਕਾਸ ਪਰਿਯੋਜਨਾਏ ਦੀ ਸਮੀਕਸ਼ਾ ਕਰਦੇ ਹੋਏ ਉਨੇਗੀ ਦਸਿਆ ਗਿਆ ਜੇ ਗ੍ਰਾਂ 'ਚ 94% ਸੜਕ ਸੰਪਰਕ, 98% ਦੂਰ ਸੰਚਾਰ ਕਵਰੇਜ ਤੇ 100% ਸਿਹਤ ਸੁਵਿਧਾ ਉਪਲਬਧ ਨੇ। ਉਨੇ ਆਖਿਆ ਜੇ ਪੁੰਛ ਜ਼ਿਲ੍ਹੇ ਦੇ ਸਭਨੇ 133 ਸਰਹੱਦੀ ਗ੍ਰਾਂ ਗੀ ਹਰ ਸੁਵਿਧਾ ਕੰਨੇ ਲੈਸ ਕਰੀਏ ਖੁਸ਼ਹਾਲ ਸਮੁਦਾਇ ਦੀ ਸ਼੍ਰੇਣੀ 'ਚ ਆਂਦਾ ਜਾਗ। ਇਸ ਮੌਕੇ ਆਕਾਸ਼ਵਾਣੀ ਕੰਨੇ ਗੱਲ ਕਰਦੇ ਹੋਏ ਇੱਕ ਮਕਾਮੀ ਸਮਾਜ ਸੇਵੀ ਨੇ ਆਖਿਆ,
2: ਮੇਰਾ ਨਾਮ ਅਬਦੁਲ ਰਸ਼ੀਦ ਸ਼ਾਹਪੁਰੀ, ਸੋਸ਼ਲ ਵਰਕਰ ਪੁੰਛ। ਮੈਂ ਲੈਫਟੀਨੈਂਟ ਗਵਰਨਰ ਸਾਹਿਬ ਕੋ ਮੁਬਾਰਕਬਾਦ ਦੂੰਗਾ, ਕਿਉਂਕਿ ਹਮਾਰੀ ਨਿੰਗਾਲੀ ਪੰਚਾਇਤ ਔਰ ਸ਼ਾਹਪੁਰ ਉਸਕੋ ਬ੍ਰੈਵਟ ਵਿਲੇਜ ਕੇ ਅੰਦਰ ਰੱਖਾ ਗਿਆ ਹੈ ਔਰ ਮੁਝੇ ਯਕੀਨ ਹੈ ਆਨੇ ਵਾਲਾ ਵਕਤ ਜੋ ਹੈ ਵੋ ਹਮਾਰੇ ਲਈ ਅੱਛਾ ਹੈ। ਹਮੇ ਇਸ ਚੀਜ਼ ਕੀ ਖੁਸ਼ੀ ਹੈ, ਮੈਂ ਮੁਬਾਰਕ ਦਿਲ ਕੀ ਗਹਿਰਾਈਓ ਸੇ ਮੁਬਾਰਕਬਾਦ ਦੂੰਗਾ ਵਕਤੀ ਹਕੂਮਤ ਕੋ ਔਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਕੋ ਕਿ ਹਮਾਰੀ ਬਾਰਡਰ ਪੰਚਾਇਤ ਜੋ ਹੈ ਉਨਕੋ ਅੱਛੇ ਮਾਡਲ ਵਿਲੇਜ ਵੱਲ ਜਾਏਂਗੇ ਤੋ ਸੀਟ ਕੇ ਸਾਥ ਮੁਕਾਬਲਾ ਕਰੇਂਗੇ।
1: ਖੇਡ ਮੰਤਰੀ ਸਤੀਸ਼ ਸ਼ਰਮਾ ਹੋਰੇ ਕੱਲ੍ਹ ਖੌੜ 'ਚ ਨਵੇਂ ਲਾਏ ਗਏ ਦੇ ਆਂਗਨਵਾੜੀ ਵਰਕਰਾਂ ਗੀ ਨਿਯੁਕਤੀ ਪੱਤਰ ਭੇਂਟ ਕੀਤੇ ਤੇ ਆਖਿਆ ਜੇ ਸਰਕਾਰ ਬੰਨੇ ਕੰਨੇ ਲੱਗਦੇ ਇਲਾਕਿਆਂ ਦੇ ਪੂਰੇ ਪਰਾਤੇ ਵਿਕਾਸ ਲਈ ਪੂਰੀ ਚਾਲੀ ਸਮਰਪਿਤ ਹੈ। ਇਸ ਮੌਕੇ ਲੋਕਾਂ ਦੇ ਇੱਕ ਵੱਡੇ ਕਿੱਠੇ ਗੀ ਸੰਬੋਧਿਤ ਕਰਦੇ ਹੋਏ ਭਰੋਸਾ ਦਵਾਇਆ ਜੇ ਇਨੇ ਇਲਾਕਿਆਂ 'ਚ ਸੁਰੱਖਿਆ, ਢਾਂਚਾਗਤ ਵਿਕਾਸ, ਕੰਮ ਰੋਜ਼ਗਾਰ ਦੇ ਮੌਕੇ, ਸਿਹਤ ਸੇਵਾਵਾਂ ਦੀ ਦਸਤਿਆਬੀ ਤੇ ਬੱਚਿਆਂ ਲਈ ਮਿਆਰੀ ਸਿੱਖਿਆ ਗੀ ਯਕੀਨੀ ਬਣਾਉਣ ਦੇ ਕੰਨੋ ਕੰਨੀ ਲੜਾਈ ਜਾਂ ਬੰਨੇ ਪਾਰਾ ਗੋਲੀਬਾਰੀ ਸਾਂ ਪ੍ਰਭਾਵਿਤ ਲੋਕਾਂ ਗੀ ਬਨਕ ਦੀ ਰਾਤ ਤੇ ਮੁਆਵਜ਼ਾ ਯਕੀਨੀ ਤੌਰਾਂ ਪਰ ਮੁਹੱਈਆ ਕਰਵਾਇਆ ਜਾ। ਹਾਲ ਦੇ ਤਨਾਜ਼ੇ ਦੌਰਾਨ ਬੰਨੇ ਪਰਾਂ ਨਸੇ ਦੇ 70,000 ਲੋਕਾਂ ਦਾ ਜ਼ਿਕਰ ਕਰਦੇ ਹੋਏ ਸਤੀਸ਼ ਸ਼ਰਮਾ ਹੋਰੇ ਆਖਿਆ ਜੇ ਗਰਭਵਤੀ ਮਹਿਲਾਵਾਂ ਦੀ ਸਿਹਤ ਤੇ ਬੱਚਿਆਂ ਦੀ ਬਿਹਤਰੀ 'ਚ ਆਂਗਨਵਾੜੀ ਵਰਕਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਮੰਤਰੀ ਹੋਰੇ ਅਧਿਕਾਰੀਆਂ ਨੂੰ ਜ਼ੋਰ ਦੇਈ ਆਖਿਆ ਜੇ ਸਰਹੱਦੀ ਇਲਾਕਿਆਂ ਦੇ ਸਮਾਜੀ ਆਰਥਿਕ ਵਿਕਾਸ ਉੱਪਰ ਮਤਾ ਧਿਆਨ ਦਿੰਦੇ ਹੋਏ ਲੋਕਾਂ ਦੀਆਂ ਆਸੇ ਤਾਂਗੇ ਗੀ ਪਹਿਲ ਦੀ ਬਿਨਾਹ ਪਰ ਪੂਰਾ ਕਰਨੇ ਗੀ ਤਰਜੀਹ ਦਿੱਤੀ ਜਾ। ਭਦਰਵਾਹ ਦੇ ਸਰਕਾਰੀ ਡਿਗਰੀ ਕਾਲਜ ਪਰਿਸਰ 'ਚ ਆਯੋਜਿਤ 2 ਰੋਜ਼ਾ ਚੌਥਾ ਲੈਵੈਂਡਰ ਉਤਸਵ ਕੱਲ੍ਹ ਸੰਪੰਨ ਹੋ ਗਿਆ, ਜਿਹਦੇ 'ਚ ਮੁਲਕ ਭਰ ਥਮਾਂ ਆਏ ਦੇ ਕਰਸਾਨੇ, ਵਿਦਿਆਰਥੀਆਂ, ਵਿਗਿਆਨਿਕਾਂ ਤੇ ਉਦਯੋਗਿਕ ਭਿਆਲੇ ਸ਼ਿਰਕਤ ਕੀਤੀ। 2 ਦਿਨਾਂ ਦੇ ਇਸ ਫੈਸਟੀਵਲ ਦੌਰਾਨ ਟੈਕਨੀਕਲ ਸੈਸ਼ਨ 'ਚ ਲੈਵੈਂਡਰ ਦੀ ਖੇਤੀ ਕਰਨੇ, ਇਹਦੀ ਫਸਲ ਗੀ ਪੈਕ ਕਰੀਏ ਦੂਈ ਥਾਰ ਭੇਜਣੇ, ਇਹਦੇ ਰੱਖ ਰਖਾਵ, ਇਹਦੇ ਵੱਖ ਵੱਖ ਚਾਲੀ ਦੇ ਉਤਪਾਦ ਤਿਆਰ ਕਰਨੇ ਤੇ ਇਹਦਾ ਕਾਰੋਬਾਰ ਦੇ ਤੌਰਾਂ ਪਰ ਇਸਤੇਮਾਲ ਕਰਨੇ ਦੇ ਤਰੀਕੇ, ਫਾਇਦੇ ਤੇ ਸੰਭਾਵਨਾਵਾਂ ਦੇ ਬਾਰੇ 'ਚ ਤਫਸੀਲੀ ਜਾਣਕਾਰੀ ਦਿੱਤੀ ਗਈ। CSIR IIIM ਜੰਮੂ ਦੇ ਨਿਦੇਸ਼ਕ ਡਾਕਟਰ ਜ਼ਬੀਰ ਅਹਿਮਦ ਹੋਰੇ ਲੈਵੈਂਡਰ ਦੀ ਵਜ੍ਹਾ ਕੰਨੇ ਭਦਰਵਾਹ ਦੀ ਦੁਨੀਆ ਭਰ 'ਚ ਬਣੀ ਦੀ ਇੱਕ ਵੱਖਰੀ ਪਛਾਣ ਦੀ ਸਰਾਹਨਾ ਕੀਤੀ। ਫੈਸਟੀਵਲ ਦੇ ਸਮਾਪਨ ਮੌਕੇ ਲੈਵੈਂਡਰ ਸੈਲਸਫਾ ਸਟਾਰਟਅਪ ਤੇ ਭਦਰਵਾਹ ਗੀ ਲੈਵੈਂਡਰ ਉਤਪਾਦਨ ਤੇ ਸਬੰਧਿਤ ਉਦਯੋਗਾਂ ਦੇ ਇੱਕ ਵੈਸ਼ਵਿਕ ਕੇਂਦਰ ਦੇ ਤੌਰਾਂ ਪਰ ਵਿਕਸਿਤ ਕਰਨੇ ਪਰ ਵਿਸ਼ੇਸ਼ ਧਿਆਨ ਦਿੱਤਾ ਗਿਆ। ਲੈਵੈਂਡਰ ਉਤਸਵ 'ਚ ਸ਼ਾਮਲ ਇੱਕ ਕਿਸਾਨ ਤੌਕੀਰ ਬਾਗਵਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ,
3: इस फेस्टिवल में काफ़ी ज़्यादा इंकरेज किया हमें, जो सबसे बड़ी बात है कि हमारे जो मंत्री हैं डॉक्टर नरेंद्र सिंह जो हमारे फील्ड में आए और हार्वेस्टिंग स्टार्ट की, फिर उससे हम काफ़ी इंकरेज हुए, काफ़ी बूस्ट मिला उससे। इंडस्ट्री के रिलेटेड कुछ चीज़ें थी इसमें कमी हो गई, इसमें मैं थैंक्स करता हूँ डॉक्टर जबीर जो CSIR के हैं और खास करके जो हमारे मंत्री हैं डॉक्टर जितेंद्र सिंह, जिनकी वजह से ये मुमकिन हो पाया है।
1: जम्मू दे तवी रिवर फ्रंट उपर आयोजित एक बड़े जागरूकता कार्यक्रम च कल जम्मू दे नौजवानें किट्ठे रलिए समाज चा नशाखोरी आली कवैतू की खत्म करने दा धैया पक्का कीता। जम्मू दे युवा युवाएं लई ते नशे दे खिलाफ विशे कन्ने आयोजित इस कार्यक्रम च नौजवानें अंदर मता जोश दिखने गी लब्बा। फिक्की FLO जम्मू कश्मीर ते लद्दाख आसिया जिला प्रशासन जम्मू ते जम्मू स्मार्ट सिटी लिमिटेड आसिया आयोजित इस कार्यक्रम गी LG हुंदे 100 दिनें दे नशा मुक्त जम्मू कश्मीर अभियान दे समर्थन च कीता गेआ। डिप्टी कमिश्नर डॉ. राकेश मनास होरें इस मौके युवा एंथम भी जारी कीता ते नशे खिलाफ किट्ठे रलिए कम्म करने दा आह्वान कीता।
4: उन्होंने इवेंट कराया था तवी रिवर फ्रंट पे नशे के खिलाफ, वो बहुत ही अच्छा और वाइब्रेंट प्रोग्राम हुआ। यहाँ पे हमारे डिस्ट्रिक्ट का जो ड्रग का एंथम लॉन्च होगा, ड्रग फ्री जम्मू का, उसको भी यहाँ पे लॉन्च किया गया और बहुत वाइड पार्टिसिपेशन हुआ सोसाइटी का। इसी इवेंट में आशा करता हूँ कि आगे और भी होते रहेंगे। डिस्ट्रिक्ट एडमिनिस्ट्रेशन अपना काम नशे के विरुद्ध कर रहा है। आई एम वेरी हैप्पी टू से कि सिविल सोसाइटी भी इसमें बहुत भारी मात्रा में पार्टिसिपेट कर रही है।
5: एक खबर साड़ी वेबसाइट newsonair.gov.in पर उपलब्ध न। एदे अलावा तुसे खबरां आकाशवाणी दे मोबाइल एप्लीकेशन ते DTH पर भी सुनी सकदे हो।
1: एह खबरां तुस आकाशवाणी जम्मू परा सुनारदे हो। बाकी दियां खबरें कन्ने कुणाल श्रीवत्स।
0: संस्कृति विरसे ते सैलसफा दे इक जीवंत उत्सव गी मनांदे होई सैलसफा निदेशालय जम्मू ने रामबन जिला प्रशासन दे सहयोग कन्ने जंदे रोज गूल सब डिवीजन दे हरे भरे घा दे मैदान च बिच बसे दे नरसिंह इलाके च